0: ਸ਼ਰਨੈਕਸਸ।
1: ਹਾਂਜੀ, ਕਿਵੇਂ ਲੱਗਿਆ ਮੇਰਾ ਗਾਣਾ? ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਮੇਰੇ
2: ਸੋਤਾ ਦੋਸਤੋ, ਆਪ ਸੁਣ ਰਹੇ ਥੇ ਕਾਰਜਕ੍ਰਮ ਨੌਨ ਹਿੰਦੀ ਫਿਲਮ ਸੌਂਗਸ ਆਕਾਸ਼ਵਾਣੀ ਇਟਾਨਗਰ ਕਾ ਰੋਨ ਐਫ ਐਮ 103.1 ਮੈਗਾਹਰਟਜ਼ ਪੇ ਜਹਾਂ ਹੋਤੀ ਹੈ ਦਿਲ ਸੇ ਦਿਲ ਕੀ ਬਾਤ। ਔਰ ਅਬ ਆਈਏ ਬੜ੍ਹਤੇ ਹੈ ਆਗੇ ਔਰ ਸੁਣਤੇ ਹੈ ਅਗਲਾ ਕਾਰਜਕ੍ਰਮ ਗੀਤ ਮਾਲਾ।